ਦਿਲ ਦੀਆਂ ਗੱਲਾਂ ਸੁਣ ਲੈ ਮੇਰੇ ਢੋਲਕ ਮਾਹੀਆ। ਔਰ ਜਨਾਬ ਹਮੇ ਇਸ ਵਕਤ ਸੁਣ ਰਹੇ ਖਿਤਾਬ ਲਾਲਾ ਵੀ ਹਮੇ ਸੁਣ ਰਹੇ ਔਰ ਕਹਤੇ ਖਿਤਾਬ ਲਾਲਾ ਕਿਆ ਕੀਜੀਏ ਸਲਾਮ ਸਲਾਮ ਸਲਾਮ ਸਭ ਕੋ ਸਲਾਮ ਵਾਲੇਕੁਮ ਸਲਾਮ ਖਿਤਾਬ ਲਾਲਾ ਕੈਸੇ ਆਪ ਠੀਕ ਠਾਕ ਹੈ ਆਪਕੀ ਤਬੀਅਤ ਕੈਸੀ ਖੈਰੀਅਤ ਸੇ ਠੀਕ ਠਾਕ ਹੈ ਆਪਕਾ ਸਲਾਮ ਸਲਾਮ ਸਲਾਮ ਸਭ ਕੋ ਪਹੁੰਚਾ ਦਿਆ ਆਪਕਾ ਸਲਾਮ ਤੀਨ ਬਾਰ ਔਰ ਸਭ ਕੀ ਤਰਫ ਸੇ ਆਪਕੇ ਲੀਏ ਵਾਲੇਕੁਮ ਅਸਲਾਮ ਖੁਸ਼ ਰਹੇ ਸਲਾਮਤ ਰਹੇ ਅੱਲਾਹ ਤਾਲਾ ਆਪਕੋ ਸਿਹਤ ਔਰ ਤੰਦਰੁਸਤੀ ਕੇ ਸਾਥ ਲੰਬੀ ਉਮਰ ਦੇ ਹਮਾਰੀ ਬਹੁਤ ਸਾਰੀ ਦੁਆਏ ਖਿਤਾਬ ਲਾਲਾ ਆਪਕੇ ਲੀਏ ਔਰ ਜਨਾਬ ਟਾਈਮ ਹੋਇਆ ਕੀ ਹੋਇਆ ਟਾਈਮ ਜਨਾਬ 2:00 ਤੇ ਕਿੰਨੇ 39 ਮਿੰਟ ਹੋਏ ਨੇ ਹਾਂਜੀ ਤੇ ਜਨਾਬ ਫੋਨ ਕਰਨੇ ਹੈ ਇੱਕ ਗਾਣਾ ਔਰ ਸ਼ਾਮਿਲ ਕਰਤੇ ਜਰਾ ਔਰ ਯੇ ਗਾਣਾ ਕੌਨ ਸਾ ਹੈ ਜਨਾਬ